ਰੱਖੀਆ ਪਾਉ ਤੁਕ ਪਰ ਹੱਥ ਸਕਲ ਚਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹੇ ਸਮਾਏ ਗੁਰ ਈਸਰ ਗੁਰ ਗੋਰਖ ਗੁਰ ਪਾਰਭਤੀ ਮਾਏ ਜੈ ਹਾਂ ਜਾਣਾ ਹੱਖ ਨਾਹੀ ਕਹਿਣ ਨਾ ਕਤਨ ਜਾਈ ਗੁਰੇ ਕਿਤੇ ਬਚਾਈ ਸਭਨਾ ਜੀਆ ਖਾ ਇਕ ਤਤ ਸੋਮੈ ਵਿਸਰਨ ਜਾਈ ਤੀਰਤ ਨਾਵ ਚਿਠ ਸਪਾਵ ਵਿਨ ਪਾਣੇ ਖੇ ਨਰੀ ਖਰੀ ਚੇਟੀ ਸੁਰਟ ਪਾਏ ਵੇਕਾ ਵਿਨ ਕਰਮ ਕੇ ਮਲ ਲਈ ਮੱਥ ਵਿੱਚ ਰਤਨ ਜਵਾ ਹਰ ਮਾਣਿਕ ਜੇਕ ਗੁਰਖੀ ਸੁਖ ਸੁਣੀ ਗੁਰੇ ਕਿਤੇ ਬਜਾਈ ਸਭਨਾ ਜੀਆ ਕਾ ਇਕ ਤਾਤਾ ਸੋਮੈ ਵਿਸਰ ਨ ਜਾਈ ਜੇ ਜਗ ਚਾਰੇ ਅੱਜ ਹੁਦ ਸੁਣੀ ਹੋਏ ਨਵ ਖੰਡ ਵਿੱਚ ਜਾਣੀਏ ਨਵ ਚਲੇ ਸਭ ਖੋਏ ਚੰਗਾ ਨਾ ਰਖਾਇ ਖੈ ਜਸ ਖੀਰ ਚ ਜਗਲੇ ਜੇ ਤਿਸ ਨਰ ਨਾ ਆਵੇ ਤਾ ਵਤ ਨ ਪੁੱਛੇ ਖੇ ਕੀਟ ਅੰਦਰ ਕੀਟ ਕਰ ਤੋਸੀ ਤੋਸਤਰੇ ਨਾਨਕ ਨਿਰਗੁਣ ਗੁਣ ਖਰੇ ਗੁਣਵੰਤਿਆ ਗੁਣ

ਲੱਕ ਹੋਏ ਲੱਕ ਹੋਵੇ ਲਕਵੀਸ ਲੱਕ ਲੱਕ ਗੇੜਾ ਆਖਿਆ ਹੈ ਏਕ ਨਾਮ ਜਗਦੀਸ ਏਤ ਰਹੇ ਪਟ ਪਵੜੀਆ ਚਿੜੀਆ ਹੋਇਆ ਖੀਸ ਸੁਣ ਗਲਾ ਅਖਾ ਸਖੀ ਕੀਟ ਆਈ ਰੀਸ ਨਾਨਕ ਨਰੜੀ ਪਾਈਐ ਖੁੜੇ ਖੁੜ ਠੀ ਸਾਖਣ ਜੋ ਚੁੱਪੇ ਨਾ ਜੋਰ ਜੋ ਨਾ ਮੰਗਣ ਦੇਣ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁੱਤੇ ਸੰਸਾਰ ਜਿਸ ਹਟ ਜੋਰ ਖੜਵੇ ਕੈ ਸੋਏ ਨਾਨਕ ਉਠਮ ਨੀਚ ਨ ਖੋਏ ਰਤੇ ਰਿਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜਗਤ ਕੇ ਰੰਗ ਤਿਨਖੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿੱਤੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਗੱਚ ਪਕਾਈ ਦੋਤੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਨ ਮਹੇਸ਼ ਖੇਟੇ ਪਰਮੇ ਗਰਤ ਕਰਿਆ ਰੂਪ ਰੰਖੇ ਵੇਸ ਖੇਤੀਆ ਖਰਮ ਭੂਮੀ ਮਿਰ ਖੇਤੇ ਖੇਤੇ ਧੂਪ ਦੇਸ ਖੇਤੇ ਇੰਦ ਚੰਦ ਸੁਰ ਖੇਤੇ ਖੇਤੇ ਮੰਡਲ ਦੇਸ ਖੇਤੇ ਸਿਰ ਬੁਰ ਨਾਥ ਖੇਤੇ ਖੇਤੇ ਦੇਵੀ ਵੇਸ ਖੇਤੇ ਦੇਵ ਤਾਨ ਵਮਨ ਖੇਤੇ ਖੇਤੇ ਰਤਨ ਸਮੁੰਦ ਖੇਤਿਆ ਖਾਣੀ ਖੇਤਿਆ ਬਾਣੀ ਖੇਤੇ ਪਾਤ ਨਰਿੰਦ ਖੇਤਿਆ ਸੁਰਤੀ ਸੇਵਕ ਖੇਤੇ ਨਾਨਕ ਅੰਤ ਨ ਅੰਤ ਗਿਆਨ ਅਖੰਡ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। Many speak of courage, speaking cannot give it. It's in the face of death that we must live it. When things are down and darkest, that's when we stand tallest.

0: ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
1: ਸਾਹ

ਹੁਣ ਕਰਤਾਰ ਸੱਚਿਆ ਰਮੈਂਡਾ ਸਾਈ ਜੋ ਤੋਂ ਪਾਵੇ ਸੋਈ ਥੀ ਸੀ ਸੋਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ